0: ਇਹ ਅਸਾਂ ਸਭਾਂ ਦੀ ਜ਼ਿੰਮੇਦਾਰੀ ਬਣਦੀ ਹੈ ਜੇ ਹਕੂਮਤ ਨਾਲ ਮਿਲ ਕੇ ਮਾਹੌਲ ਕੋ ਬਚਾਏ ਵਾਸਤੇ ਇਨਫਰਾਦੀ ਤੇ ਇਜਤਮਾਈ ਕੋਸ਼ਿਸ਼ਾਂ ਕਰਾਂ। ਇਹ ਸਿਰਫ ਹਕੂਮਤ ਦਾ ਕੰਮ ਨਹੀਂ ਬਲਕਿ ਆਮ ਲੋਕਾਂ ਦੀ ਵੀ ਜ਼ਿੰਮੇਦਾਰੀ ਹੈ ਜੇ ਉਹ ਜ਼ਿੰਦਾ ਰਹਿ ਵਾਸਤੇ ਔਰ ਆਉਣ ਵਾਲੀ ਨਸਲਾਂ ਵਾਸਤੇ ਮਾਹੌਲ ਕੋ ਸਾਫ ਰੱਖਣੇ ਵਾਸਤੇ ਕੋਸ਼ਿਸ਼ਾਂ ਕਰਨ। ਅੱਜ ਦੇ ਦੌਰ ਕੋ ਤਰੱਕੀ ਦਾ ਦੌਰ ਆਖਿਆ ਜੁਲਦਾ ਹੈ। ਦੁਨੀਆਂ ਦਾ ਹਰ ਮੁਲਕ ਤਰੱਕੀ ਵਿਚ ਇੱਕੀ ਦੁਵੇ ਕੋਲੋਂ ਅਗਾ ਬਣਨੇ ਦੀ ਦੌੜ ਵਿਚ ਲੱਗਿਆ ਦਾ ਹੈ, ਜਿਸ ਦੀ ਵਜ੍ਹਾ ਨਾਲ ਜਾਈ ਜਾਈ ਫੈਕਟਰੀਆਂ ਤੇ ਕਾਰਖਾਨਿਆਂ ਦਾ ਜਾਲ ਵਿਛਾਇਆ ਜੁੜ ਰਿਹਾ ਹੈ, ਜਿਹੜੀ ਕਿ ਤਸ਼ਵੀਸ਼ਨਾਕ ਗੱਲ ਹੈ। ਜਿਨ ਦੀ ਵਜ੍ਹਾ ਨਾਲ ਹਵਾ ਦੀ ਆਲੂਦਗੀ, ਪਾਣੀ ਦੀ ਆਲੂਦਗੀ ਦੇ ਅਲਾਵਾ ਦੂਈਆਂ ਆਲੂਦਗੀਆਂ ਜਨਮ ਕਰ ਰਹੀ ਹਨ, ਜਿਸ ਦੀ ਵਜ੍ਹਾ ਨਾਲ ਗਲੋਬਲ ਵਾਰਮਿੰਗ ਵੀ ਇਹ ਖਤਰਨਾਕ ਸੂਰਤ ਇਖਤਿਆਰ ਕਰ ਰਹੀ ਹੈ। ਅੱਜ ਸਾਰੀ ਦੁਨੀਆਂ ਦੇ ਲੋਕ ਇਸ ਗੱਲ ਵਾਸਤੇ ਫਿਕਰਮੰਦ ਹਨ ਜੇ ਇੱਕ ਤਰਫ ਤਰੱਕੀ ਤੇ ਹੋ ਰਹੀ ਹੈ, ਦੂਈ ਤਰਫ ਮਾਹੌਲੀਅਤ ਦਾ ਤਹਫ਼ ਵੀ ਬੁਰੀ ਤਰ੍ਹਾਂ ਵਿਗੜਦਾ ਜੁੜ ਰਿਹਾ ਹੈ। ਅਗਰ ਵਿਹਲਾ ਰਹਿੰਦਿਆਂ ਮਾਹੌਲ ਦੇ ਤਹਫ਼ ਵਾਸਤੇ ਸਰਕਾਰੀ ਤੇ ਗੈਰ ਸਰਕਾਰੀ ਸਤਹ ਤਾਂ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤੇ ਉਹ ਵਿਹਲਾ ਦੂਰ ਨਹੀਂ ਜਦੋਂ ਇਨਸਾਨ ਦੇ ਅਲਾਵਾ ਦੂਈ ਮਖਲੂਕ ਕੋ ਵੀ ਲਰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਸੀ। ਆਓ ਅਸੀਂ ਸਾਰੇ ਐਦ ਕਰਾਂ ਕਿ ਆਪਣੇ ਮਾਹੌਲ ਕੋ ਬਚਾਏ ਵਾਸਤੇ ਮਿਲ ਕੇ ਕੋਸ਼ਿਸ਼ਾਂ ਕਰਾਂ ਤਾਂ ਜੇ ਅਸ ਦਾ ਮੁਸਤਕਬਿਲ ਖੁਸ਼ਹਾਲ ਬਣ ਜੁਲੇ ਔਰ ਆਉਣ ਵਾਲੀਆਂ ਨਸਲਾਂ ਵੀ ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਣ।
1: ਜੀ ਸਾਮੀਨ, ਤੁਸਾਂ ਇਹ ਗੱਲਬਾਤ ਸੁਣੀ, ਪੇਸ਼ ਕਰ ਰਹੇ ਆਸੇ ਸ਼ਾਬਾਨ ਖਾਨ ਤੇ ਮੌਜੂ ਆਸਾ ਵਰਲਡ ਐਨਵਾਇਰਮੈਂਟ ਡੇ।
2: ਸਾਮੀਨ, ਇਨਸਾਨ ਦੇ ਅੰਦਰ ਹੌਸਲਾ ਆਉਣਾ ਚਾਹੀਦਾ ਔਰ ਇਹ ਹੌਸਲਾ ਜਿਹੜਾ ਆ ਇਹ ਇਨਸਾਨ ਕੋ ਕਦੇ ਵੀ ਕਮਜ਼ੋਰ ਨਹੀਂ ਪੈਣ ਦਿੰਦਾ। ਇਨਸਾਨ ਦੀ ਜ਼ਿੰਦਗੀ ਵਿਚ ਕਾਫੀ ਸਾਰੀਆਂ ਚੀਜ਼ਾਂ ਆਉਂਦੀਆਂ, ਕਦੇ ਇਨਸਾਨ ਕੋ ਖੱਟੀਆਂ ਚੀਜ਼ਾਂ ਵੀ ਕਿੰਦੀਆਂ ਪੈਂਦੀਆਂ, ਕਦੇ ਮਿੱਠੀਆਂ ਚੀਜ਼ਾਂ ਵੀ ਆਉਂਦੀਆਂ ਤੇ ਔਰ ਅਸੀਂ ਸਿਰਫ ਇਹ ਨਾ ਆਪਣੀ ਜ਼ਿੰਦਗੀ ਵਿਚ ਸੋਚ ਕੇ ਟੁਰਾਂ ਕਿ ਸਿਰਫ ਅਸਾਂ ਨਾਲ ਚੰਗਾ ਹੀ ਚੰਗਾ ਹੋਸੀ, ਅਸਾਂ ਕੋ ਮਿੱਠੀਆਂ ਹੀ ਚੀਜ਼ਾਂ ਮਿਲ ਸਨ। ਖੱਟੀਆਂ ਚੀਜ਼ਾਂ ਵੀ ਜ਼ਰੂਰੀ ਹੁੰਦੀਆਂ ਜ਼ਿੰਦਗੀ ਵਿਚ ਔਰ ਉਹਨਾਂ ਖੱਟੀਆਂ ਚੀਜ਼ਾਂ ਦੀ ਵਜ੍ਹਾ ਨਾਲ ਇਨਸਾਨ ਜਿਹੜਾ ਆ ਉਹ ਕਾਫੀ ਸਾਰੀਆਂ ਚੀਜ਼ਾਂ ਸਿੱਖਦਾ। ਸਾਮੀਨ, ਅਗਰ ਕਿਸੇ ਜਾਈ ਕੋਈ ਚੀਜ਼ ਹੋਵੇ, ਕੋਈ ਕੰਮ ਹੋਵੇ ਔਰ ਇਨਸਾਨ ਅਗਰ ਪਹਿਲੀ ਟਰਾਈ ਵਿਚ ਉਸ ਵਿਚ ਕਿਸੇ ਤਰੀਕੇ ਨਾਲ ਨਾਕਾਮ ਹੋ ਗਿਆ ਤੇ ਇਨਸਾਨ ਕੋ ਕਦੇ ਦਿਲ ਨਹੀਂ ਹਾਰਨਾ ਚਾਹੀਦਾ ਤੇ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਨਾ ਹੁਣ ਮਾੜੇ ਤੋਂ ਨਹੀਂ ਹੋਸੀ। ਇਹ ਗੱਲ ਜਿਹੜੀ ਆ ਇਹ ਆਖਣਾ ਨਹੀਂ, ਕਿਉਂਕਿ ਅਗਰ ਇੱਕ ਬਾਰੀ ਇਨਸਾਨ ਨਾਕਾਮਯਾਬ ਹੋਇਆ ਦੂਈ ਬਾਰੀ ਇਨਸਾਨ ਕਾਮਯਾਬ ਹੋ ਗਏ ਸੀ ਔਰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਇਨਸਾਨ ਇਹ ਸਿੱਖ ਗਏ ਸੀ ਕਿ ਅਗਲੀ ਬਾਰ ਜਿਹੜਾ ਆ ਮੈਂ ਕੀ ਕਰਨਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਾਫੀ ਸਾਰੇ ਇਮਤਿਹਾਨ ਹੁੰਦੇ ਹਨ, ਅਗਰ ਅਸਤੇ ਬੱਚੇ ਕਿਸੇ ਵੇਲੇ ਨਾਕਾਮ ਹੋ ਗਏ ਹੁੰਦੇ ਹਨ ਤੇ ਦੂਈ ਬਾਰੀ ਜਿਸਲੇ ਉਹੀ ਇਮਤਿਹਾਨ ਵਾਪਸ ਬੱਚੇ ਦਿੰਦੇ ਹਨ ਤੇ ਅਗਰ ਉਹ ਐਗਜ਼ਾਮਸ ਕੰਪੀਟੀਟਿਵ ਐਗਜ਼ਾਮਸ ਹੋਣ ਤੇ ਉਹ ਕੁਆਲੀਫਾਈ ਵੀ ਕਰ ਗਏ ਹੁੰਦੇ ਹਨ। ਤੇ ਸਾਮੀਨ, ਆਓ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਇਹ ਸਿਆਰਫੀ, ਆਵਾਜ਼ ਮਸਰਤ ਨਾਜ਼ ਤੇ ਤਾਰਿਕ ਪਰਦੇਸੀ ਹੋਰਾਂ ਦੀ।

0: ਤੇ ਕਿਸਾਨਾਂ ਦੇ ਆਕ ਵਿਚ ਜ਼ਰੀ ਕਰਜ਼ਾ ਸਕੀਮਾਂ ਦੀ ਮੌਸਰ ਅਮਲਾਵਰੀ ਉਤੇ ਜ਼ੋਰ ਦਿੱਤਾ ਹੈ। ਉਹ ਅੱਜ ਸ੍ਰੀਨਗਰ ਵਿਚ ਇਕ ਮੀਟਿੰਗ ਦੇ ਦੌਰਾਨ ਇਨ੍ਹਾਂ ਸਕੀਮਾਂ ਦੀ ਪੇਸ਼ਰਫਤ ਦਾ ਜਾਇਜ਼ਾ ਕਹਿ ਰਿਹਾ ਸੀ। ਚੀਫ ਸੈਕਟਰੀ ਸੁਣ ਗ੍ਰਾਈ ਮੈਸ਼ੀਅਤ ਕੋ ਮਜ਼ੀਦ ਬਦਾਵਾ ਦੇਣ ਵਾਸਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ FPOS ਦੇ ਰੋਲ ਕੋ ਉਜਾਗਰ ਕਰਦੇ ਹੋਇਆਂ ਇਨ੍ਹਾਂ ਅਦਾਇਆਂ ਕੋ ਮਾਲੀ ਤੌਰ ਮਜ਼ੀਦ ਮਜ਼ਬੂਤ ਬਣਾਉਣ ਦੀ ਹਦਾਇਤ ਦਿੱਤੀ। ਅਟਲ ਡੁੱਲੂ ਸੁਣ ਜ਼ਰੀ ਕਰਜ਼ਿਆਂ ਦੀ ਫਰਾਮੀ ਦੇ ਹਵਾਲੇ ਥੀ ਮੁਕਰਰ ਕੀਤੇ ਗਏ ਅਹਿਦਾਫ ਕੋ ਹਾਸਲ ਕਰਨ ਦੀ ਅਫਸਰਾਂ ਥੀ ਤਲਕੀਨ ਕੀਤੀ। ਵਜ਼ੀਰ ਆਲਾ ਉਮਰ ਅਬਦੁੱਲਾ ਸੁਣ ਅੱਜ ਬੈਂਗਲੁਰੂ ਵਿਚ ਇਕ ਤਕਰੀਬ ਤੇ ਕਰਨਾਟਕ ਦੇ ਵਜ਼ੀਰ ਆਲਾ ਡੀ ਕੇ ਸ਼ਿਵਾ ਕੁਮਾਰ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਕੋ ਕਰਨਾਟਕ ਦਾ ਵਜ਼ੀਰ ਆਲਾ ਬਣਨ ਉਤੇ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਇਹ ਖਬਰਨਾਮਾ ਮੁੱਕ ਗਿਆ। ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ ਤੇ ਅਗਲਾ ਖਬਰਨਾਮਾ 5:50 ਤੱਕ ਗੋਜਰੀ ਜ਼ਬਾਨ ਵਿਚ ਨਸ਼ਰ ਕੀਤਾ ਗਿਆ ਸੀ। ਦੇਵ ਇਜਾਜ਼ਤ, ਅੱਲਾ ਬੇਲੀ।
1: आकाशवाणी का ये श्रीनगर स्टेशन है, मीडियम वेव 268.8 मीटर और एफ एम 103.5 मेगाहर्ट्ज़ पर। 4:30 हुए हैं। पेश खदमत है आज का पंजाबी प्रोग्राम।

ਤੁਸੀਂ ਸਾਰੇ ਸੁਣ ਰਹੇ ਹੋ ਅੱਜ ਦਾ ਪੰਜਾਬੀ ਪ੍ਰੋਗਰਾਮ। ਸਾਰਿਆਂ ਨੂੰ ਤੁਹਾਡੀ ਦੋਸਤ ਰਮੇਸ਼ ਕੌਰ ਦਾ ਪਿਆਰ ਭਰਿਆ ਆਦਾਬ ਤੇ ਸਤਿ ਸ੍ਰੀ ਅਕਾਲ। ਸਾਥੀਓ, ਧਰਤੀ ਸਾਡੇ ਕੋਲ ਸਿਰਫ ਰਹਿਣ ਲਈ ਨਹੀਂ ਸਗੋਂ ਸੰਭਾਲਣ ਲਈ ਵੀ ਹੈ। ਸਾਥੀਓ, ਮਨੁੱਖੀ ਜੀਵਨ ਅਤੇ ਪ੍ਰਕਿਰਤੀ ਦਾ ਰਿਸ਼ਤਾ ਉਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸੱਭਿਆਚਾਰ ਦਾ ਇਤਿਹਾਸ। ਜਦੋਂ ਮਨੁੱਖ ਨੇ ਪਹਿਲੀ ਵਾਰ ਇਸ ਧਰਤੀ 'ਤੇ ਅੱਖਾਂ ਖੋਲੀਆਂ, ਉਸ ਦੇ ਆਲੇ ਦੁਆਲੇ ਹਰੇ ਭਰੇ ਜੰਗਲ, ਸੁੱਚੇ ਦਰਿਆ, ਪਹਾੜ, ਸਮੁੰਦਰ ਅਤੇ ਜੀਵ ਜੰਤੂਆਂ ਦੀ ਇੱਕ ਵਿਸ਼ਾਲ ਦੁਨੀਆ ਮੌਜੂਦ ਸੀ। ਇਹ ਵਾਤਾਵਰਣ ਮਨੁੱਖ ਦੇ ਜੀਵਨ ਦਾ ਆਧਾਰ ਬਣਿਆ। ਹਵਾ ਨੇ ਉਸਨੂੰ ਸਾਹ ਦਿੱਤਾ, ਪਾਣੀ ਨੇ ਜੀਵਨ ਦਿੱਤਾ ਅਤੇ ਧਰਤੀ ਨੇ ਉਸਦੀ ਭੁੱਖ ਮਿਟਾਈ। ਪਰ ਸਮੇਂ ਦੇ ਨਾਲ ਨਾਲ ਮਨੁੱਖ ਨੇ ਵਿਕਾਸ ਅਤੇ ਤਰੱਕੀ ਦੇ ਰਾਹ 'ਤੇ ਤੇਜ਼ੀ ਨਾਲ ਕਦਮ ਵਧਾਏ। ਉਦਯੋਗਿਕ ਕ੍ਰਾਂਤੀ, ਵਿਗਿਆਨਕ ਖੋਜਾਂ ਅਤੇ ਆਧੁਨਿਕ ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਬਹੁਤ ਆਸਾਨ ਬਣਾਇਆ, ਪਰ ਇਸ ਤਰੱਕੀ ਦੀ ਇੱਕ ਵੱਡੀ ਕੀਮਤ ਵੀ ਚੁਕਾਉਣੀ ਪਈ, ਵਾਤਾਵਰਣ ਦਾ ਨੁਕਸਾਨ। ਅੱਜ ਸੰਸਾਰ ਇੱਕ ਅਜਿਹੇ ਮੋੜ 'ਤੇ ਖੜ੍ਹਾ ਹੈ ਜਿੱਥੇ ਵਿਕਾਸ ਅਤੇ ਵਾਤਾਵਰਣ ਦੇ ਵਿਚਕਾਰ ਸੰਤੁਲਨ ਬਣਾਈ ਰੱਖਣਾ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਇਸ ਲਈ ਹਰ ਸਾਲ 5 ਜੂਨ ਨੂੰ, ਯਾਨੀ ਕਿ ਅੱਜ ਦਿਨ, ਵਿਸ਼ਵ ਵਾਤਾਵਰਣ ਦਿਵਸ ਯਾਨੀ ਕਿ ਵਰਲਡ ਇਨਵਾਇਰਮੈਂਟਲ ਡੇ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ ਇੱਕ ਰਸਮੀ ਸਮਾਗਮ ਨਹੀਂ ਸਗੋਂ ਮਨੁੱਖਤਾ ਨੂੰ ਜਾਗਰੂਕ ਕਰਨ ਵਾਲਾ ਇੱਕ ਵਿਸ਼ਵ ਪੱਧਰੀ ਅਭਿਆਨ ਹੈ। ਸਾਥੀਓ, ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਸਾਥੀਓ, ਵਿਸ਼ਵ ਵਾਤਾਵਰਣ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਇਹ ਸਮਝਾਉਂਦਾ ਹੈ ਕਿ ਵਾਤਾਵਰਣ ਦੀ ਰੱਖਿਆ ਸਿਰਫ ਸਰਕਾਰ ਜਾਂ ਵਿਗਿਆਨੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫਰਜ਼ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਪ੍ਰਕਿਰਤੀ ਦੀ ਸੰਭਾਲ ਨਹੀਂ ਕਰਾਂਗੇ ਤਾਂ ਸਾਡਾ ਆਪਣਾ ਭਵਿੱਖ ਵੀ ਖਤਰੇ ਵਿੱਚ ਪੈ ਜਾਵੇਗਾ। ਵਾਤਾਵਰਣ ਸਿਰਫ ਰੁੱਖਾਂ, ਪਹਾੜਾਂ ਅਤੇ ਦਰਿਆਵਾਂ ਦਾ ਨਾਮ ਨਹੀਂ ਹੈ। ਇਸ ਵਿੱਚ ਹਵਾ, ਪਾਣੀ, ਮਿੱਟੀ, ਪੌਦੇ, ਜਾਨਵਰ ਅਤੇ ਮਨੁੱਖ ਸਾਰੇ ਸ਼ਾਮਿਲ ਹਨ। ਇੱਕ ਅਜਿਹੇ ਸੰਤੁਲਿਤ ਤੰਤਰ ਹੈ ਜਿਸ ਵਿੱਚ ਹਰ ਤੱਤ ਦੀ ਆਪਣੀ ਮਹੱਤਤਾ ਹੈ। ਜੇ ਇਸ ਵਿੱਚੋਂ ਇੱਕ ਵੀ ਤੱਤ ਪ੍ਰਭਾਵਿਤ ਹੁੰਦਾ ਹੈ ਤਾਂ ਸਾਰਾ ਸੰਤੁਲਨ ਵਿਗੜ ਜਾਂਦਾ ਹੈ। ਸਾਥੀਓ, ਅੱਜ ਅਸੀਂ ਵੇਖਦੇ ਹਾਂ ਕਿ ਜੰਗਲਾਂ ਦੀ ਕਟਾਈ ਵੱਧ ਰਹੀ ਹੈ, ਨਦੀਆਂ ਪ੍ਰਦੂਸ਼ਣ ਹੋ ਰਹੀ ਹਨ, ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਵੱਧ ਰਹੀ ਹੈ ਅਤੇ ਧਰਤੀ ਦਾ ਤਾਪਮਾਨ ਲਗਾਤਾਰ ਉੱਚਾ ਹੋ ਰਿਹਾ ਹੈ। ਇਹ ਸਾਰੇ ਸੰਕੇਤ ਹਨ ਕਿ ਵਾਤਾਵਰਣ ਇੱਕ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਸਾਥੀਓ, ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਸ ਸੰਕਟ ਦਾ ਮੁੱਖ ਕਾਰਨ ਮਨੁੱਖ ਖੁਦ ਹੈ। ਅਸੀਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਕੀਤੀ, ਪਰ ਹੌਲੀ ਹੌਲੀ ਇਹ ਵਰਤੋਂ ਸ਼ੋਸ਼ਣ ਵਿੱਚ ਬਦਲ ਗਈ। ਅਸੀਂ ਜੰਗਲ ਕੱਟੇ, ਦਰਿਆਵਾਂ ਨੂੰ ਗੰਦਾ ਕੀਤਾ, ਜ਼ਮੀਨ ਦਾ ਬੇਹਿਸਾਬ ਇਸਤੇਮਾਲ ਕੀਤਾ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤਾ। ਇਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਗਰਮੀਆਂ ਹੋਰ ਵੀ ਗਰਮ ਹੋ ਰਹੀਆਂ ਹਨ, ਸਰਦੀਆਂ ਦੇ ਮੌਸਮ ਵਿੱਚ ਬਦਲਾਵ ਆ ਰਿਹਾ ਹੈ, ਕਈ ਖੇਤਰਾਂ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ, ਜਦਕਿ ਕਈ ਥਾਵਾਂ 'ਤੇ ਹੜ੍ਹ ਅਤੇ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ। ਇਹ ਸਿਰਫ ਕੁਦਰਤੀ ਘਟਨਾਵਾਂ ਨਹੀਂ ਹਨ, ਇਹ ਪ੍ਰਕਿਰਤੀ ਵੱਲੋਂ ਦਿੱਤੀ ਜਾ ਰਹੀ ਇੱਕ ਚੇਤਾਵਨੀ ਹੈ। ਵਿਸ਼ਵ ਵਾਤਾਵਰਣ ਦਿਵਸ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਕਿਹੋ ਜਿਹੀ ਦੁਨੀਆ ਛੱਡ ਕੇ ਜਾ ਰਹੇ ਹਾਂ। ਕੀ ਉਹਨਾਂ ਨੂੰ ਸੁੱਚੀ ਹਵਾ ਮਿਲੇਗੀ? ਕੀ ਉਹਨਾਂ ਨੂੰ ਪਾਣੀ ਪੀਣ ਲਈ ਮਿਲੇਗਾ, ਯਾਨੀ ਕਿ ਸਾਫ਼ ਪਾਣੀ ਪੀਣ ਲਈ ਮਿਲੇਗਾ? ਕੀ ਉਹ ਹਰੇ ਭਰੇ ਜੰਗਲ ਵੇਖ ਸਕਣਗੇ? ਇਹ ਸਵਾਲ ਸਿਰਫ ਭਵਿੱਖ ਨਾਲ ਨਹੀਂ, ਸਗੋਂ ਸਾਡੇ ਵਾਤਾਵਰਣ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਵਾਤਾਵਰਣ ਦੀ ਰੱਖਿਆ ਕਰਨਾ ਕੋਈ ਚੋਣ ਨਹੀਂ, ਸਗੋਂ ਇੱਕ ਜ਼ਰੂਰਤ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਧਰਤੀ ਸਿਰਫ ਸਾਡੀ ਨਹੀਂ ਹੈ, ਇਹ ਆਉਣ ਵਾਲੀ ਪੀੜ੍ਹੀਆਂ ਦੀ ਵੀ ਹੈ। ਅਸੀਂ ਇਸ ਦੇ ਮਾਲਕ ਨਹੀਂ ਹਾਂ, ਸਗੋਂ ਰਖਵਾਲੇ ਹਾਂ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਸ਼ਵ ਵਾਤਾਵਰਣ ਦਿਵਸ ਸਿਰਫ ਇੱਕ ਦਿਨ ਹੀ ਅੰਦੋਲਨ ਹੈ, ਇੱਕ ਅਜਿਹਾ ਅੰਦੋਲਨ ਜੋ ਮਨੁੱਖ ਨੂੰ ਪ੍ਰਕਿਰਤੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਜੇ ਅਸੀਂ ਅੱਜ ਜਾਗਰੂਕ ਹੋ ਜਾਂਦੇ ਹਾਂ ਤਾਂ ਅਸੀਂ ਸੁਰੱਖਿਅਤ, ਸਾਫ਼ ਅਤੇ ਹਰੇ ਭਰੇ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਸਾਥੀਓ, ਅੱਜ ਅਸੀਂ ਵੇਖਦੇ ਹਾਂ ਅਤੇ ਸੁਣਦੇ ਹਾਂ ਕਿ ਮਨੁੱਖੀ ਤਰੱਕੀ ਦੀ ਕੀਮਤ ਵਾਤਾਵਰਣ ਨੂੰ ਭੁਗਤਣੀ ਪਈ ਹੈ। ਜੇਕਰ ਵਿਸ਼ਵ ਵਾਤਾਵਰਣ ਦਿਵਸ ਸਾਨੂੰ ਕਿਸੇ ਇੱਕ ਗੱਲ ਬਾਰੇ ਸਭ ਤੋਂ ਵੱਧ ਚੇਤਾਵਨੀ ਦਿੰਦਾ ਹੈ ਤਾਂ ਉਹ ਹੈ ਵਾਤਾਵਰਣ ਪ੍ਰਦੂਸ਼ਣ। ਆਧੁਨਿਕ ਯੁੱਗ ਵਿੱਚ ਮਨੁੱਖ ਨੇ ਬੇਹਿਸਾਬ ਤਰੱਕੀ ਕੀਤੀ ਹੈ। ਅਸੀਂ ਵੱਡੇ ਸ਼ਹਿਰ ਬਣਾਏ, ਉਦਯੋਗ ਸਥਾਪਿਤ ਕੀਤੇ, ਆਵਾਜਾਈ ਦੇ ਨਵੇਂ ਸਾਧਨ ਵਿਕਸਿਤ ਕੀਤੇ ਅਤੇ ਵਿਗਿਆਨ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਪਰ ਇਸ ਤਰੱਕੀ ਦੇ ਨਾਲ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵੱਧਦਾ ਰਿਹਾ। ਅੱਜ ਪ੍ਰਦੂਸ਼ਣ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ। ਇਹ ਸਿਰਫ ਵਾਤਾਵਰਣ ਹੀ ਨਹੀਂ, ਸਗੋਂ ਮਨੁੱਖੀ ਸਿਹਤ, ਆਰਥਿਕਤਾ ਅਤੇ ਜੀਵਨ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਪ੍ਰਦੂਸ਼ਣ ਦਾ ਅਰਥ ਹੈ ਵਾਤਾਵਰਣ ਵਿੱਚ ਅਜਿਹੇ ਹਾਨੀਕਾਰਕ ਤੱਤਾਂ ਦਾ ਮਿਲਣਾ ਜੋ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੰਦੇ ਹਨ। ਇਹ ਪ੍ਰਦੂਸ਼ਣ

ਰੂਪਾਂ ਵਿੱਚ ਸਾਡੇ ਸਾਹਮਣੇ ਆਉਂਦਾ ਹੈ, ਜਿਵੇਂ ਕਿ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ। ਇਹ ਤੁਸੀਂ ਸਾਰੇ ਜਾਣਦੇ ਹੋ। ਹਵਾ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਜੀਵਨ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ। ਮਨੁੱਖ ਕਈ ਦਿਨ ਬਿਨਾਂ ਭੋਜਨ ਅਤੇ ਪਾਣੀ ਤੋਂ ਬਿਨਾਂ ਜੀ ਸਕਦਾ ਹੈ, ਪਰ ਬਿਨਾਂ ਹਵਾ ਦੇ ਕੁਝ ਮਿੰਟ ਵੀ ਨਹੀਂ ਰਹਿ ਸਕਦਾ। ਇਸ ਲਈ ਹਵਾ ਦੀ ਸ਼ੁੱਧਤਾ ਬਹੁਤ ਜ਼ਰੂਰੀ ਹੈ ਸਾਥੀਓ। ਪਰ ਅੱਜ ਦੀ ਹਕੀਕਤ ਚਿੰਤਾਜਨਕ ਹੈ। ਸ਼ਹਿਰਾਂ ਵਿੱਚ ਵਾਹਣਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਫੈਕਟਰੀਆਂ ਅਤੇ ਉਦਯੋਗਾਂ ਤੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਵਿੱਚ ਮਿਲ ਰਿਹਾ ਹੈ। ਕੋਲੇ ਅਤੇ ਪੈਟਰੋਲ ਵਰਗੇ ਇੰਧਨਾਂ ਦੀ ਵਰਤੋਂ ਕਾਰਨ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਫੈਲ ਰਹੀਆਂ ਹਨ। ਇਸ ਕਾਰਨ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਪ੍ਰਦੂਸ਼ਣ ਹਵਾ ਸਿਰਫ ਵਾਤਾਵਰਣ ਨੂੰ ਹੀ ਨਹੀਂ ਸਗੋਂ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਫੇਫੜਿਆਂ ਦੀਆਂ ਬਿਮਾਰੀਆਂ, ਦਿਲ ਦੀਆਂ ਸਮੱਸਿਆਵਾਂ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਹਵਾ ਪ੍ਰਦੂਸ਼ਣ ਹੈ ਸਾਥੀਓ। ਇਸ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਅਤੇ ਬਜ਼ੁਰਗਾਂ 'ਤੇ ਪੈਂਦਾ ਹੈ। ਅੱਜ ਕਈ ਵੱਡੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਵੇਰੇ ਤਾਜ਼ੀ ਹਵਾ ਦੀ ਥਾਂ ਧੂੰਏ ਅਤੇ ਧੂੜ ਦਾ ਸਾਹ ਲੈਣਾ ਪੈਂਦਾ ਹੈ। ਇਹ ਸਥਿਤੀ ਸਿਰਫ ਸਿਹਤ ਲਈ ਨਹੀਂ ਸਗੋਂ ਮਨੁੱਖੀ ਜੀਵਨ ਲਈ ਵੀ ਇੱਕ ਚੁਣੌਤੀ ਹੈ ਸਾਥੀਓ। ਪਾਣੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪਾਣੀ ਨੂੰ ਜੀਵਨ ਕਿਹਾ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ਤਾਂ ਇਹ ਜੀਵਨ ਦੇਣ ਦੀ ਥਾਂ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਦਰਿਆਵਾਂ, ਝੀਲਾਂ ਅਤੇ ਸਮੁੰਦਰਾਂ ਵਿੱਚ ਉਦਯੋਗਿਕ ਕਚਰਾ, ਰਸਾਇਣ ਅਤੇ ਘਰੇਲੂ ਗੰਦਗੀ ਲਗਾਤਾਰ ਸੁੱਟੀ ਜਾ ਰਹੀ ਹੈ। ਇਸ ਨਾਲ ਪਾਣੀ ਦੀ ਗੁਣਵੱਤਾ ਘੱਟ ਰਹੀ ਹੈ। ਪਹਿਲਾਂ ਲੋਕ ਸਿੱਧਾ ਦਰਿਆਵਾਂ ਅਤੇ ਖੂਹਾਂ ਦਾ ਪਾਣੀ ਪੀ ਲੈਂਦੇ ਸਨ, ਪਰ ਅੱਜ ਬਹੁਤ ਸਾਰੇ ਜਲ ਸਰੋਤ ਪ੍ਰਦੂਸ਼ਿਤ ਹੋ ਚੁੱਕੇ ਹਨ। ਪ੍ਰਦੂਸ਼ਿਤ ਪਾਣੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ, ਜਿਵੇਂ ਕਿ ਹੇਜ਼ਾ, ਟਾਈਫਾਈਡ ਅਤੇ ਪੇਟ ਦੀਆਂ ਹੋਰ ਬਿਮਾਰੀਆਂ। ਇਸ ਤੋਂ ਇਲਾਵਾ ਪਾਣੀ ਪ੍ਰਦੂਸ਼ਣ ਜਲ ਜੀਵਨ ਲਈ ਵੀ ਖਤਰਨਾਕ ਹੈ। ਕਈ ਮੱਛੀਆਂ ਅਤੇ ਹੋਰ ਜੀਵ ਪ੍ਰਦੂਸ਼ਿਤ ਪਾਣੀ ਕਾਰਨ ਮਰ ਜਾਂਦੇ ਹਨ ਜਾਂ ਉਹਨਾਂ ਦੀ ਗਿਣਤੀ ਘੱਟ ਜਾਂਦੀ ਹੈ। ਇਸ ਤਰ੍ਹਾਂ ਪਾਣੀ ਪ੍ਰਦੂਸ਼ਣ ਸਿਰਫ ਮਨੁੱਖਾਂ ਲਈ ਹੀ ਨਹੀਂ ਸਗੋਂ ਪੂਰੇ ਜੀਵ ਜਗਤ ਲਈ ਵੀ ਵੱਡਾ ਖਤਰਾ ਹੈ ਸਾਥੀਓ। ਮਿੱਟੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਧਰਤੀ ਦੀ ਉਪਜਾਊ ਸ਼ਕਤੀ 'ਤੇ ਹਮਲਾ ਹੋ ਰਿਹਾ ਹੈ। ਧਰਤੀ ਸਾਨੂੰ ਭੋਜਨ ਦਿੰਦੀ ਹੈ। ਖੇਤਾਂ ਵਿੱਚ ਉੱਗਣ ਵਾਲੀਆਂ ਫਸਲਾਂ ਸਾਡੇ ਜੀਵਨ ਦਾ ਆਧਾਰ ਹਨ, ਪਰ ਜਦੋਂ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ਤਾਂ ਇਸ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਆਧੁਨਿਕ ਖੇਤੀਬਾੜੀ ਵਿੱਚ ਰਸਾਇਣ ਖਾਦਾਂ ਅਤੇ ਕੀਟਾਨਾਸ਼ਕ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਸ਼ੁਰੂ ਵਿੱਚ ਇਹ ਉਤਪਾਦਨ ਵਧਾਉਂਦੀਆਂ ਹਨ, ਪਰ ਲੰਬੇ ਸਮੇਂ ਵਿੱਚ ਮਿੱਟੀ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਤੋਂ ਇਲਾਵਾ ਪਲਾਸਟਿਕ ਅਤੇ ਹੋਰ ਕਚਰਾ ਵੀ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ। ਮਿੱਟੀ ਪ੍ਰਦੂਸ਼ਣ ਦਾ ਸਿੱਧਾ ਪ੍ਰਭਾਵ ਖੁਰਾਕ ਦੀ ਗੁਣਵੱਤਾ 'ਤੇ ਪੈਂਦਾ ਹੈ। ਜਦੋਂ ਮਿੱਟੀ ਖਰਾਬ ਹੋ ਜਾਂਦੀ ਹੈ ਤਾਂ ਫਸਲਾਂ ਦੀ ਪੈਦਾਵਾਰ ਵੀ ਘੱਟ ਜਾਂਦੀ ਹੈ ਸਾਥੀਓ। ਧੁਨੀ ਪ੍ਰਦੂਸ਼ਣ ਇੱਕ ਖਤਰਨਾਕ ਸਮੱਸਿਆ ਹੈ। ਜਦੋਂ ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਤਾਂ ਅਕਸਰ ਹਵਾ ਅਤੇ ਪਾਣੀ ਬਾਰੇ ਸੋਚਦੇ ਹਾਂ, ਪਰ ਧੁਨੀ ਪ੍ਰਦੂਸ਼ਣ ਦੀ ਇੱਕ ਵੱਡੀ ਸਮੱਸਿਆ ਹੈ ਵਾਹਨਾਂ ਦੇ ਹਾਰਨ, ਮਸ਼ੀਨਾਂ ਦੀ ਆਵਾਜ਼, ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਸ਼ਹਿਰੀ ਭੀੜ ਭਾੜ ਕਾਰਨ ਸ਼ੋਰ ਦਾ ਪੱਧਰ ਵੱਧ ਰਿਹਾ ਹੈ। ਇਹ ਸ਼ੋਰ ਮਨੁੱਖੀ ਮਨ ਅਤੇ ਸਰੀਰ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਧੁਨੀ ਪ੍ਰਦੂਸ਼ਣ ਕਾਰਨ ਤਣਾਅ, ਚਿੜਚਿੜਾਪਨ, ਨੀਂਦ ਦੀ ਕਮੀ ਅਤੇ ਸੁਣਨ ਦੀ ਸਮਰੱਥਾ ਵਿੱਚ ਕਮੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਸਾਥੀਓ। ਇਹ ਸੱਚ ਹੈ ਕਿ ਉਦਯੋਗੀਕਰਨ ਅਤੇ ਸ਼ਹਿਰੀਕਰਨ ਨੇ ਮਨੁੱਖੀ ਜੀਵਨ ਨੂੰ ਸੁਵਿਧਾਜਨਕ ਬਣਾਇਆ ਹੈ, ਪਰ ਜੇ ਇਹਨਾਂ ਦਾ ਵਿਕਾਸ ਵਾਤਾਵਰਣ ਦੀ ਕੀਮਤ ਹੋਵੇ ਤਾਂ ਇਹ ਲਾਭ ਨਾਲੋਂ ਵੱਧ ਨੁਕਸਾਨ ਪਹੁੰਚਾ ਸਕਦੇ ਹਨ। ਅੱਜ ਵੱਡੇ ਸ਼ਹਿਰਾਂ ਵਿੱਚ ਰੁੱਖਾਂ ਦੀ ਥਾਂ ਇਮਾਰਤਾਂ ਬਣ ਰਹੀਆਂ ਹਨ, ਖੁੱਲ੍ਹੀਆਂ ਥਾਵਾਂ ਘੱਟ ਰਹੀਆਂ ਹਨ, ਕੁਦਰਤੀ ਸਰੋਤਾਂ ਦੀ ਖਪਤ ਵੱਧ ਰਹੀ ਹੈ। ਜੇ ਇਹ ਰੁਝਾਨ ਜਾਰੀ ਰਿਹਾ ਤਾਂ ਭਵਿੱਖ ਵਿੱਚ ਵਾਤਾਵਰਣੀ ਸੰਕਟ ਹੋਰ ਵੀ ਗੰਭੀਰ ਹੋ ਸਕਦਾ ਹੈ ਸਾਥੀਓ। ਕਹਿਣਾ ਗਲਤ ਨਹੀਂ ਹੋਵੇਗਾ ਕਿ ਪ੍ਰਦੂਸ਼ਣ ਆਧੁਨਿਕ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ ਹੈ। ਇਹ ਸਮੱਸਿਆ ਸਿਰਫ ਇੱਕ ਦੇਸ਼ ਜਾਂ ਇੱਕ ਖੇਤਰ ਦੀ ਨਹੀਂ ਹੈ ਸਗੋਂ ਪੂਰੀ ਮਨੁੱਖਤਾ ਦੀ ਵੀ ਹੈ। ਜੇ ਅਸੀਂ ਅੱਜ ਇਸ 'ਤੇ ਵਿਰੋਧ ਕਦਮ ਨਹੀਂ ਚੁੱਕਾਂਗੇ ਤਾਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਸ 'ਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਵਾਤਾਵਰਣ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਖਤਰਨਾਕ ਨਤੀਜਾ ਮੌਸਮੀ ਤਬਦੀਲੀ ਹੈ, ਯਾਨੀ ਕਿ ਕਲਾਈਮੇਟ ਚੇਂਜ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਕੁਝ ਦਹਾਕਿਆਂ ਪਹਿਲਾਂ ਤੱਕ ਇਹ ਇੱਕ ਵਿਗਿਆਨਕ ਚਰਚਾ ਦਾ ਵਿਸ਼ਾ ਸੀ, ਪਰ ਅਜੇ ਸਾਡੇ ਰੋਜ਼ਾਨਾ ਜੀਵਨ ਦੀ ਹਕੀਕਤ ਬਣ ਚੁੱਕਾ ਹੈ। ਦੁਨੀਆ ਦਾ ਕੋਈ ਵੀ ਦੇਸ਼, ਕੋਈ ਵੀ ਸਮਾਜ ਜਾਂ ਕੋਈ ਵੀ ਵਿਅਕਤੀ ਇਸ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਬਚਿਆ ਨਹੀਂ ਹੈ।
ਮੌਸਮੀ ਤਬਦੀਲੀ ਦਾ

ਹੈ ਕਿ ਧਰਤੀ ਦੇ ਮੌਸਮ ਵਿੱਚ ਲੰਬੇ ਸਮੇਂ ਲਈ ਹੋਣ ਵਾਲੇ ਬਦਲਾਵ। ਇਹ ਬਦਲਾਵ ਸਿਰਫ ਤਾਪਮਾਨ ਤੱਕ ਸੀਮਤ ਨਹੀਂ ਹੁੰਦੇ, ਸਗੋਂ ਵਰਖਾ, ਹਵਾਵਾਂ, ਰੁੱਤਾਂ ਅਤੇ ਕੁਦਰਤੀ ਚੱਕਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਪਹਿਲਾਂ ਜਿੱਥੇ ਰੁੱਤਾਂ ਦਾ ਇੱਕ ਨਿਸ਼ਚਿਤ ਸਮਾਂ ਹੁੰਦਾ ਸੀ, ਅੱਜ ਇਹ ਸੰਤੁਲਨ ਹੌਲੀ ਹੌਲੀ ਟੁੱਟਦਾ ਜਾ ਰਿਹਾ ਹੈ। ਗਰਮੀਆਂ ਜ਼ਿਆਦਾ ਗਰਮ ਹੋ ਰਹੀਆਂ ਹਨ, ਸਰਦੀਆਂ ਛੋਟੀਆਂ ਹੁੰਦੀਆਂ ਜਾ ਰਹੀ ਹਨ ਅਤੇ ਮੀਂਹ ਦੇ ਪੈਟਰਨ ਅਣਪਛਾਤੇ ਹੁੰਦੇ ਜਾ ਰਹੇ ਹਨ। ਇਹ ਸਾਰੇ ਬਦਲਾਵ ਕਿਸੇ ਕੁਦਰਤੀ ਇਤਫਾਕ ਜਾਂ ਨਤੀਜਾ ਨਹੀਂ ਹਨ, ਇਹ ਮਨੁੱਖੀ ਗਤੀਵਿਧੀਆਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਸਾਥੀਓ, ਮੌਸਮੀ ਤਬਦੀਲੀ ਦਾ ਸਭ ਤੋਂ ਮੁੱਖ ਕਾਰਨ ਗਲੋਬਲ ਵਾਰਮਿੰਗ ਹੈ। ਗਲੋਬਲ ਵਾਰਮਿੰਗ ਦਾ ਮਤਲਬ ਹੈ ਧਰਤੀ 'ਤੇ ਔਸਤ ਤਾਪਮਾਨ ਵਿੱਚ ਲਗਾਤਾਰ ਵਾਧਾ। ਜਦੋਂ ਅਸੀਂ ਕੋਲਾ, ਪੈਟਰੋਲ, ਡੀਜ਼ਲ ਅਤੇ ਕੁਦਰਤੀ ਗੈਸ ਵਰਗੇ ਇੰਧਨਾਂ ਨੂੰ ਸਾੜਦੇ ਹਾਂ ਤਾਂ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵੱਧ ਜਾਂਦੀ ਹੈ। ਇਹ ਗੈਸਾਂ ਧਰਤੀ ਦੇ ਆਲੇ ਦੁਆਲੇ ਇੱਕ ਅਜਿਹੇ ਪਰਤ ਬਣਾਉਂਦੀਆਂ ਹਨ ਜੋ ਸੂਰਜ ਦੀ ਗਰਮੀ ਨੂੰ ਅੰਦਰ ਫਸਾ ਲੈਂਦੀ ਹਨ। ਨਤੀਜੇ ਵਜੋਂ ਧਰਤੀ ਦਾ ਤਾਪਮਾਨ ਹੌਲੀ ਹੌਲੀ ਵੱਧਦਾ ਜਾਂਦਾ ਹੈ। ਇਹ ਵਾਅਦਾ ਸੁਣਨ ਵਿੱਚ ਭਾਵੇਂ ਛੋਟਾ ਲੱਗੇ, ਪਰ ਇਸ ਦੇ ਪ੍ਰਭਾਵ ਬਹੁਤ ਵੱਡੇ ਹਨ। ਸਾਥੀਓ, ਤਾਪਮਾਨ ਵਿੱਚ ਸਿਰਫ 1 ਜਾਂ 2 ਡਿਗਰੀ ਦਾ ਵਾਅਦਾ ਹੀ ਕੁਦਰਤੀ ਪ੍ਰਣਾਲੀਆਂ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ। ਇਹ ਕਾਰਨ ਹੈ ਕਿ ਵਿਗਿਆਨੀ ਲਗਾਤਾਰ ਇਸ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ। ਗਲੋਬਲ ਵਾਰਮਿੰਗ ਦਾ ਸਭ ਤੋਂ ਸਪਸ਼ਟ ਪ੍ਰਭਾਵ ਧਰਤੀ 'ਤੇ ਧਰੂਵੀ ਖੇਤਰਾਂ ਅਤੇ ਪਹਾੜੀ ਇਲਾਕਿਆਂ ਵਿੱਚ ਵੇਖਿਆ ਜਾ ਸਕਦਾ ਹੈ। ਹਿਮਾਲਿਆ, ਆਰਟਿਕ ਅਤੇ ਅੰਟਾਰਟਿਕ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਹ ਗਲੇਸ਼ੀਅਰ ਸਿਰਫ ਬਰਫ਼ 'ਤੇ ਟਹਿਰ ਨਹੀਂ ਹਨ, ਸਗੋਂ ਲੱਖਾਂ ਲੋਕਾਂ ਲਈ ਪਾਣੀ ਦਾ ਸਰੋਤ ਹਨ। ਜੇ ਇਹ ਗਲੇਸ਼ੀਅਰ ਘਟਦੇ ਗਏ ਤਾਂ ਭਵਿੱਖ ਵਿੱਚ ਪਾਣੀ ਦੀ ਕਮੀ ਹੋਰ ਵੀ ਗੰਭੀਰ ਹੋ ਸਕਦੀ ਹੈ। ਇਸ ਦੇ ਨਾਲ ਹੀ ਬਰਫ਼ ਦੇ ਪਿਘਲਣੇ ਕਾਰਨ ਸਮੁੰਦਰ ਦਾ ਪੱਧਰ ਵੀ ਵੱਧ ਰਿਹਾ ਹੈ। ਜੇ ਰੁਝਾਨ ਜਾਰੀ ਰਿਹਾ, ਕਈ ਤੱਟੀ ਸ਼ਹਿਰ ਅਤੇ ਟਾਪੂ ਡੁੱਬਣ ਦੇ ਖਤਰੇ ਵਿੱਚ ਆ ਸਕਦੇ ਹਨ। ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਸਕਦੇ ਹਨ। ਇਹ ਸਿਰਫ ਇੱਕ ਵਾਤਾਵਰਣੀ ਸਮੱਸਿਆ ਨਹੀਂ ਹੋਵੇਗੀ, ਸਗੋਂ ਇੱਕ ਸਮਾਜਿਕ ਅਤੇ ਆਰਥਿਕ ਸੰਕਟ ਵੀ ਬਣ ਜਾਵੇਗੀ। ਜੰਗਲਾਂ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜੰਗਲ ਧਰਤੀ ਦੇ ਫੇਫੜੇ ਹਨ। ਜੇ ਫੇਫੜਿਆਂ ਦਾ ਨਾਸ਼ ਹੋਏਗਾ ਤਾਂ ਰੁੱਖ ਕਾਰਬਨ ਡਾਈਆਕਸਾਈਡ ਨੂੰ ਰੋਕਦੇ ਹਨ, ਇਹ ਤਾਂ ਤੁਸੀਂ ਸਾਰੇ ਜਾਣਦੇ ਹੋ, ਅਤੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਉਹ ਮਿੱਟੀ ਦੀ ਰੱਖਿਆ ਕਰਦੇ ਹਨ, ਮੀਂਹ ਦੇ ਚੱਕਰ ਨੂੰ ਸੰਤੁਲਿਤ ਰੱਖਦੇ ਹਨ ਅਤੇ ਹਜ਼ਾਰਾਂ ਜੀਵਾਂ ਦਾ ਘਰ ਹੁੰਦੇ ਹਨ। ਪਰ ਅੱਜ ਦੁਨੀਆ ਭਰ ਵਿੱਚ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਹੋ ਰਹੀ ਹੈ। ਨਵੇਂ ਸ਼ਹਿਰ ਬਣਾਉਣ, ਉਦਯੋਗ ਸਥਾਪਿਤ ਕਰਨ ਅਤੇ ਖੇਤੀਬਾੜੀ ਲਈ ਜ਼ਮੀਨ ਪ੍ਰਾਪਤ ਕਰਨ ਦੇ ਨਾਂ 'ਤੇ ਲੱਖਾਂ ਰੁੱਖ ਕੱਟੇ ਜਾ ਰਹੇ ਹਨ। ਜਦੋਂ ਰੁੱਖ ਕੱਟਦੇ ਹਨ ਤਾਂ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਗਲੋਬਲ ਵਾਰਮਿੰਗ ਹੋਰ ਵੀ ਤੇਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਜੰਗਲਾਂ ਦੀ ਕਟਾਈ ਅਤੇ ਮੌਸਮੀ ਤਬਦੀਲੀ ਇੱਕ ਦੂਜੇ ਨੂੰ ਹੋਰ ਗੰਭੀਰ ਬਣਾਉਂਦੇ ਹਨ। ਸਾਥੀਓ, ਮੌਸਮੀ ਤਬਦੀਲੀ ਦਾ ਇੱਕ ਹੋਰ ਭਿਆਨਕ ਪ੍ਰਭਾਵ ਕੁਦਰਤੀ ਆਫਤਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਪਹਿਲਾਂ ਵੀ ਤੂਫਾਨ, ਹੜ੍ਹਾਂ ਅਤੇ ਸੁੱਕੇ ਆਉਂਦੇ ਸਨ, ਪਰ ਅੱਜ ਉਹਨਾਂ ਦੀ ਤੀਬਰਤਾ ਅਤੇ ਗਿਣਤੀ ਦੋਵੇਂ ਵੱਧ ਰਹੀ ਹਨ। ਦੁਨੀਆ ਦੇ ਕਈ ਹਿੱਸਿਆਂ ਵਿੱਚ ਅਚਾਨਕ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ, ਜਿਸ ਕਾਰਨ ਹੜ੍ਹ ਆ ਜਾਂਦਾ ਹੈ। ਦਰਿਆ ਆਪਣੇ ਕੰਢੇ ਤੋੜ ਦਿੰਦੇ ਹਨ, ਖੇਤ ਅਤੇ ਘਰ ਪਾਣੀ ਵਿੱਚ ਡੁੱਬ ਜਾਂਦੇ ਹਨ, ਲੰਬੇ ਸਮੇਂ ਤੱਕ ਸੁੱਕਾ ਪੈਂਦਾ ਹੈ, ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਹ ਸਾਰੀਆਂ ਘਟਨਾਵਾਂ ਮਨੁੱਖੀ ਜੀਵਨ, ਖੇਤੀਬਾੜੀ ਅਤੇ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸਭ ਤੋਂ ਵੱਧ ਨੁਕਸਾਨ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਝੇਲਣਾ ਪੈਂਦਾ ਹੈ, ਜਿਨ੍ਹਾਂ ਕੋਲ ਇਹਨਾਂ ਆਫਤਾਂ ਨਾਲ ਨਜਿਸਟਰ ਲਈ ਘੱਟ ਸਰੋਤ ਹੁੰਦੇ ਹਨ। ਪ੍ਰਕਿਰਤੀ ਦੀ ਗੱਲ ਕਰੀਏ ਤਾਂ ਪ੍ਰਕਿਰਤੀ ਸਿਰਫ ਮਨੁੱਖ ਲਈ ਨਹੀਂ ਬਣੀ, ਇਸ ਵਿੱਚ ਲੱਖਾਂ ਕਿਸਮਾਂ ਦੇ ਪੌਦੇ ਅਤੇ ਜੀਵ ਜੰਤੂ ਵੀ ਰਹਿੰਦੇ ਹਨ। ਹਰ ਜੀਵ ਦਾ ਵਾਤਾਵਰਣੀ ਸੰਤੁਲਨ ਵਿੱਚ ਇੱਕ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਪਰ ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ, ਜਦੋਂ ਤਾਪਮਾਨ ਵੱਧਦਾ ਹੈ ਅਤੇ ਜਦੋਂ ਪ੍ਰਦੂਸ਼ਣ ਫੈਲਦਾ ਹੈ, ਤਾਂ ਬਹੁਤ ਸਾਰੇ ਜੀਵ ਆਪਣਾ ਆਵਾਸ ਗੁਆ ਬੈਠਦੇ ਹਨ। ਕਈ ਪ੍ਰਜਾਤੀਆਂ ਲੁਪ ਹੋਣ ਦੇ ਕਿਨਾਰੇ 'ਤੇ ਪਹੁੰਚ ਚੁੱਕੀਆਂ ਹਨ। ਕੁਝ ਜੀਵ ਅਜੇ ਵੀ ਹਨ ਜੋ ਸਦਾ ਲਈ ਧਰਤੀ ਤੋਂ ਖਤਮ ਹੋ ਚੁੱਕੇ ਹਨ। ਜਦੋਂ ਇੱਕ ਪ੍ਰਜਾਤੀ ਖਤਮ ਹੁੰਦੀ ਹੈ ਤਾਂ ਪੂਰੇ ਪਰਿਆਵਰਣ ਤੰਤਰ 'ਤੇ ਅਸਰ ਪੈਂਦਾ ਹੈ। ਇਸ ਲਈ ਜੀਵ ਵਿਭਿੰਨਤਾ ਦੀ ਰੱਖਿਆ ਕਰਨਾ ਹੀ ਵਾਤਾਵਰਣ ਸੁਰੱਖਿਆ ਦੇ ਇੱਕ ਮਹੱਤਵਪੂਰਨ ਹਿੱਸਾ ਹੈ। ਸਾਥੀ, ਸ਼ਾਇਦ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਆਧੁਨਿਕ ਮਨੁੱਖ ਹੌਲੀ ਹੌਲੀ ਪ੍ਰਕਿਰਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇੱਕ ਸਮਾਂ ਸੀ ਕਿ ਜਦੋਂ ਲੋਕ ਰੁੱਖਾਂ, ਨਦੀਆਂ ਅਤੇ ਖੇਤਾਂ ਨਾਲ ਗਹਿਰਾ ਰਿਸ਼ਤਾ ਮਹਿਸੂਸ ਕਰਦੇ ਸਨ। ਉਹ ਪ੍ਰਕਿਰਤੀ ਨੂੰ ਸਿਰਫ ਸਰੋਤ ਨਹੀਂ, ਸਗੋਂ ਜੀਵਨ ਦਾ ਹਿੱਸਾ ਸਮਝਦੇ ਸਨ। ਪਰ ਅੱਜ ਬਹੁਤ ਸਾਰੇ ਲੋਕਾਂ ਦਾ ਜੀਵਨ ਕੰਕਰੀਟ ਦੀਆਂ ਇਮਾਰਤਾਂ ਅਤੇ ਤਕਨੋਲੋਜੀ ਤੱਕ ਸੀਮਿਤ ਹੋ ਗਿਆ ਹੈ।

ਪ੍ਰਕਿਰਤੀ ਤੋਂ ਲੈ ਤਾਂ ਰਹੇ ਹਾਂ ਪਰ ਉਸਨੂੰ ਵਾਪਸ ਬਹੁਤ ਘੱਟ ਦੇ ਰਹੇ ਹਾਂ। ਇਹ ਕਾਰਨ ਹੈ ਕਿ ਮਨੁੱਖ ਅਤੇ ਪ੍ਰਕਿਰਤੀ ਵਿਚਕਾਰ ਦਾ ਸੰਤੁਲਨ ਟੁੱਟਦਾ ਜਾ ਰਿਹਾ ਹੈ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੌਸਮੀ ਤਬਦੀਲੀ ਅਤੇ ਗਲੋਬਲ ਵਾਰਮਿੰਗ ਸਿਰਫ ਵਿਗਿਆਨਕ ਮੁੱਦੇ ਨਹੀਂ ਹਨ, ਇਹ ਮਨੁੱਖੀ ਅਸਤਿਤਵ ਨਾਲ ਜੁੜੇ ਹੋਏ ਸਵਾਲ ਹਨ। ਜੇ ਅਸੀਂ ਅੱਜ ਜਾਗਰੂਕ ਨਹੀਂ ਹੋਏ ਤਾਂ ਭਵਿੱਖ ਵਿੱਚ ਇੱਕ ਸਮੱਸਿਆ ਹੋਰ ਵੀ ਗੰਭੀਰ ਹੋ ਜਾਣਗੀਆਂ। ਪਰ ਜੇ ਅਸੀਂ ਹੁਣੇ ਤੋਂ ਸਹੀ ਕਦਮ ਚੁੱਕੀਏ ਤਾਂ ਅਸੀਂ ਧਰਤੀ ਨੂੰ ਮੁੜ ਸੰਤੁਲਿਤ ਵੱਲ ਲੈ ਜਾ ਸਕਦੇ ਹਾਂ। ਸਾਥੀਓ, ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ, ਪਰ ਸਿਰਫ ਸਮੱਸਿਆਵਾਂ ਦੀ ਪਛਾਣ ਕਰਨਾ ਹੀ ਕਾਫੀ ਨਹੀਂ ਹੁੰਦਾ। ਅਸਲ ਸਵਾਲ ਇਹ ਹੈ ਕਿ ਅਸੀਂ ਇਸ ਸਥਿਤੀ ਨੂੰ ਸੁਧਾਰਨ ਲਈ ਕੀ ਕਰ ਸਕਦੇ ਹਾਂ। ਜੇ ਮੌਸਮੀ ਤਬਦੀਲੀ, ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦੀ ਘਾਟ ਮਨੁੱਖੀ ਕਾਰਨਾਂ ਕਰਕੇ ਪੈਦਾ ਹੋਈ ਹੈ ਤਾਂ ਇਸ ਦਾ ਹੱਲ ਵੀ ਮਨੁੱਖ ਦੇ ਹੱਥਾਂ ਵਿੱਚ ਹੀ ਹੈ। ਵਿਸ਼ਵ ਵਾਤਾਵਰਣ ਦੇ ਸਿਰਫ ਇੱਕ ਜਾਗਰੂਕਤਾ ਮੁਹਿੰਮ ਨਹੀਂ ਹੈ, ਸਗੋਂ ਇੱਕ ਕਾਰਵਾਈ ਦਾ ਸੌਦਾ ਹੈ। ਇਹ ਸਾਨੂੰ

ਕੀ ਕਰ ਸਕਦੇ ਹਾਂ ਜੇ ਮੌਸਮੀ ਤਬਦੀਲੀ, ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦੀ ਘਾਟ ਮਨੁੱਖੀ ਕਾਰਨਾਂ ਕਰਕੇ ਪੈਦਾ ਹੋਈ ਹੈ ਤਾਂ ਇਸਦਾ ਹੱਲ ਵੀ ਮਨੁੱਖ ਦੇ ਹੱਥਾਂ ਵਿੱਚ ਹੀ ਹੈ। ਵਿਸ਼ਵ ਵਾਤਾਵਰਣ ਦੇ ਸਿਰਫ ਇੱਕ ਜਾਗਰੂਕਤਾ ਮੁਹਿੰਮ ਨਹੀਂ ਹੈ, ਸਗੋਂ ਇੱਕ ਕਾਰਵਾਈ ਦਾ ਸੌਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਕਿਸੇ ਇੱਕ ਵਿਅਕਤੀ, ਇੱਕ ਸੰਸਥਾ ਅਤੇ ਇੱਕ ਦੇਸ਼ ਦੀ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਹੈ। ਕਿਸੇ ਵੀ ਸਮਾਜ ਦਾ ਭਵਿੱਖ ਉਸਦੇ ਨੌਜਵਾਨ ਦੇ ਹੱਥਾਂ ਵਿੱਚ ਹੁੰਦਾ ਹੈ। ਅੱਜ ਦੇ ਵਿਦਿਆਰਥੀ ਅਤੇ ਨੌਜਵਾਨ ਦੀ ਗੱਲ ਕਰੀਏ ਤਾਂ ਉਹ ਕੱਲ੍ਹ ਦੇ ਵਿਗਿਆਨੀ, ਅਧਿਆਪਕ, ਨੇਤਾ ਅਤੇ ਨੀਤੀ ਨਿਰਮਾਤਾ ਬਣਨਗੇ। ਇਸ ਲਈ ਵਾਤਾਵਰਣ ਦੀ ਸੁਰੱਖਿਆ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਨੌਜਵਾਨ ਸਿਰਫ ਆਪਣੇ ਲਈ ਨਹੀਂ, ਸਗੋਂ ਪੂਰੇ ਸਮਾਜ ਲਈ ਪ੍ਰੇਰਣਾ ਬਣ ਸਕਦੇ ਹਨ। ਜੋ ਇੱਕ ਵਿਦਿਆਰਥੀ ਆਪਣੇ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਦੀ ਮੁਹਿੰਮ ਸ਼ੁਰੂ ਕਰਦਾ ਹੈ ਤਾਂ ਉਹ ਸੈਂਕੜੇ ਹੋਰ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਇੱਕ ਨੌਜਵਾਨ ਹਰ ਸਾਲ ਕੁਝ ਰੁੱਖ ਲਗਾਉਂਦਾ ਹੈ ਤਾਂ ਉਹ ਸਿਰਫ ਪੌਦੇ ਨਹੀਂ ਲਗਾ ਰਿਹਾ ਹੁੰਦਾ, ਸਗੋਂ ਭਵਿੱਖ ਲਈ ਆਸ ਦੇ ਬੀਜ ਬੀਜ ਰਿਹਾ ਹੁੰਦਾ ਹੈ। ਅੱਜ ਸੋਸ਼ਲ ਮੀਡੀਆ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਨੌਜਵਾਨਾਂ ਕੋਲ ਇੱਕ ਹੋਰ ਵੱਡੀ ਤਾਕਤ ਹੈ, ਉਹ ਹੈ ਜਾਗਰੂਕਤਾ ਫੈਲਾਉਣ ਦੀ ਤਾਕਤ। ਇੱਕ ਸਕਾਰਾਤਮਕ ਸੰਦੇਸ਼, ਇੱਕ ਮੁਹਿੰਮ ਜਾਂ ਇੱਕ ਛੋਟੀ ਜਿਹੀ ਪਹਿਲ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਸਿਰਫ ਦਰਸ਼ਕ ਬਣ ਕੇ ਨਹੀਂ ਰਹਿਣਾ ਚਾਹੀਦਾ, ਸਗੋਂ ਵਾਤਾਵਰਨ ਸੁਰੱਖਿਆ ਦੇ ਸਰਗਰਮ ਭਾਗੀਦਾਰ ਬਣਨਾ ਚਾਹੀਦਾ ਹੈ। ਵਾਤਾਵਰਨ ਦੀ ਰੱਖਿਆ ਸਿਰਫ ਕਾਨੂੰਨਾਂ ਨਾਲ ਨਹੀਂ ਹੋ ਸਕਦੀ, ਇਸ ਦੇ ਨਾਲ ਸੋਚ ਇੱਕ ਬਦਲਾਅ ਦੀ ਲੋੜ ਹੈ ਅਤੇ ਇਹ ਬਦਲਾਅ ਸਿੱਖਿਆ ਰਾਹੀਂ ਸੰਭਵ ਹੈ। ਸਕੂਲ ਅਤੇ ਕਾਲਜ ਸਿਰਫ ਗਿਆਨ ਦੇ ਕੇਂਦਰ ਨਹੀਂ ਹਨ, ਸਗੋਂ ਚਰਿੱਤਰ ਨਿਰਮਾਣ ਦੇ ਕੇਂਦਰ ਵੀ ਹਨ। ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪ੍ਰਕਿਰਤੀ ਦੀ ਮਹੱਤਤਾ ਬਾਰੇ ਸਿਖਾਇਆ ਜਾਵੇ ਤਾਂ ਉਹ ਵੱਡੇ ਹੋ ਕੇ ਵਧੇਰੇ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਨ। ਸਿੱਖਿਆ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਵਿਦਿਆਰਥੀ ਵਾਤਾਵਰਨ ਬਾਰੇ ਕਿਤਾਬਾਂ ਵਿੱਚ ਪੜ੍ਹਨ, ਉਹਨਾਂ ਨੂੰ ਪ੍ਰਯੋਗਿਕ ਤੌਰ 'ਤੇ ਵੀ ਇਹ ਸਿਖਾਉਣਾ ਜਾਣਾ ਚਾਹੀਦਾ ਹੈ। ਰੁੱਖ ਕਿਵੇਂ ਲਗਾਏ ਜਾਂਦੇ ਹਨ, ਪਾਣੀ ਕਿਵੇਂ ਬਚਾਇਆ ਜਾਂਦਾ ਹੈ, ਕੂੜੇ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ, ਪਲਾਸਟਿਕ ਦੀ ਵਰਤੋਂ ਕਿਵੇਂ ਘਟਾਈ ਜਾ ਸਕਦੀ ਹੈ। ਜਦੋਂ ਸਿੱਖਿਆ ਜੀਵਨ ਨਾਲ ਜੁੜਦੀ ਹੈ ਤਦ ਹੀ ਅਸਲ ਬਦਲਾਵ ਆਉਂਦਾ ਹੈ। ਸਾਥੀਓ, ਇਸ ਮੁਹਿੰਮ ਨੂੰ ਚਲਾਉਣ ਲਈ ਪਰਿਵਾਰ ਅਤੇ ਸਮਾਜ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਵੀ ਭਾਵਨਾ ਸਭ ਤੋਂ ਪਹਿਲਾਂ ਪਰਿਵਾਰ ਵਿੱਚ ਪੈਦਾ ਹੁੰਦੀ ਹੈ। ਜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਣੀ ਦੀ ਬੱਚਤ, ਸਫਾਈ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਸਿਖਾਉਂਦੇ ਹਨ ਤਾਂ ਇੱਕ ਮੁੱਲ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਬਣ ਜਾਂਦੇ ਹਨ। ਇਸੇ ਤਰ੍ਹਾਂ ਸਮਾਜ ਦੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਲੋਕ ਮਿਲ ਕੇ ਸਫਾਈ ਮੁਹਿੰਮਾਂ ਚਲਾਉਂਦੇ ਹਨ, ਪੌਦੇ ਲਗਾਉਂਦੇ ਹਨ ਅਤੇ ਵਾਤਾਵਰਨ ਵਿੱਚ ਸੁਰੱਖਿਆ ਦੇ ਪ੍ਰੋਗਰਾਮ ਕਰਦੇ ਹਨ ਤਾਂ ਸਮੂਹਿਕ ਚੇਤਨਾ ਪੈਦਾ ਹੁੰਦੀ ਹੈ। ਇੱਕ ਵਿਅਕਤੀ ਦਾ ਯੋਗਦਾਨ ਮਹੱਤਵਪੂਰਨ ਹੈ, ਪਰ ਜਦੋਂ ਪੂਰਾ ਸਮਾਜ ਇਕੱਠੇ ਕੰਮ ਕਰਦਾ ਹੈ ਤਾਂ ਬਦਲਾਵ ਦੀ ਰਫ਼ਤਾਰ ਕਈ ਗੁਣਾ ਵੱਧ ਜਾਂਦੀ ਹੈ। ਸਾਥੀਓ, ਧਰਤੀ ਸਾਨੂੰ ਹਰ ਰੋਜ਼ ਬਹੁਤ ਕੁਛ ਦਿੰਦੀ ਹੈ, ਪਰ ਉਹ ਸਾਡੇ ਤੋਂ ਬਹੁਤ ਘੱਟ ਮੰਗਦੀ ਹੈ। ਸਿਰਫ ਥੋੜ੍ਹੀ ਜਿਹੀ ਸੰਭਾਲ, ਥੋੜ੍ਹਾ ਜਿਹਾ ਪਿਆਰ ਅਤੇ ਥੋੜ੍ਹੀ ਜਿਹੀ ਜ਼ਿੰਮੇਵਾਰੀ। ਆਓ ਅਸੀਂ ਸਾਰੇ ਮਿਲ ਕੇ ਇਸ ਵਿਸ਼ਵ ਵਾਤਾਵਰਨ ਦਿਵਸ 'ਤੇ ਇਹ ਸੰਕਲਪ ਕਰੀਏ ਕਿ ਅਸੀਂ ਪ੍ਰਕਿਰਤੀ ਨੂੰ ਸਿਰਫ ਵਰਤਾਵਾਂਗੇ ਨਹੀਂ, ਸਗੋਂ ਉਸ ਦੀ ਰੱਖਿਆ ਵੀ ਕਰਾਂਗੇ। ਧਰਤੀ ਨੂੰ ਬਚਾਉਣਾ ਕੋਈ ਵਿਕਲਪ ਨਹੀਂ, ਸਗੋਂ ਮਨੁੱਖਤਾ ਦੇ ਅਸਤਿਤਵ ਦੀ ਸ਼ਰਤ ਹੈ। ਜੇ ਅਸੀਂ ਅੱਜ ਵਾਤਾਵਰਨ ਦੀ ਰੱਖਿਆ ਕਰਾਂਗੇ ਤਾਂ ਕੱਲ੍ਹ ਵਾਤਾਵਰਨ ਸਾਡੀ ਰੱਖਿਆ ਕਰੇਗਾ। ਸਾਥੀਓ, ਇਸ ਦੇ ਨਾਲ ਹੀ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

ਆਕਾਸ਼ਵਾਣੀ ਸ੍ਰੀਨਗਰ ਤੇ ਅੱਜ ਕੋ ਗੋਜਰੀ ਪ੍ਰੋਗਰਾਮ ਸੁਣਨਾ ਨਾ ਮੇਰਾ ਤਰਫ ਤੇ ਅਸਲਾਮ ਅਲੈਕੁਮ ਵਰਹਮਤੁਲਲਾਹਿ ਵਬਰਕਾਤਹੁ। ਇਸ ਉਮੀਦ ਕੇ ਨਾਲ ਕਿ ਤੁਮ ਖੈਰ ਸੁਖ ਨਾਲ ਹੋਏਗਾ ਤੇ ਆਪਣਾ ਮਨ ਪਸੰਦ ਗੋਜਰੀ ਪ੍ਰੋਗਰਾਮ ਸੁਣ ਰਿਹਾ ਹੋਵੇਗਾ। ਸਾਮੀਨ ਇਕਰਾਮ, ਮਾਹੌਲਿਆਤੀ ਤਵਾਜ਼ਨ ਨਾਲ ਲੈ ਕੇ ਆਮ ਅਕਸਰ ਤੁਹਾਰੇ ਨਾਲ ਗੱਲ ਕਰਦਾ ਰਹਾਂ ਤੇ ਧਰਤੀ ਕਾ ਸੁਣਿਆਪ ਵਾਸਤੇ ਮਾਹੌਲ ਕੋ ਤਵਾਜ਼ਨ ਬਰਕਰਾਰ ਰੱਖਣਾ ਕਿਤਨਾ ਜ਼ਰੂਰੀ ਹੈ। ਖਾਸ ਕਰ ਅੱਜ ਕਾ ਇਸ ਜਦੀਦ ਦੌਰ ਮਾ ਜਿੱਤ ਹਰ ਕਿਸਮ ਕਾ ਅਮਲ ਤੇ ਇਸ ਮਾਹੌਲ ਪਰ ਅਸਰ ਪੈ ਲਗੋ। ਮਾਹੌਲ ਕੀ ਆਲੂਦਗੀ ਮਾ ਹਰ ਆਏ ਦਿਨ ਵਾਧਾ ਹੋਵੇ ਲਗੋ, ਚਾਹੇ ਵੋ ਫੈਕਟਰੀਆਂ, ਕਾਰਖਾਨਾ ਤੇ ਬਾਕੀ ਜਾਇਆਂ ਤੇ ਫੈਲੀ ਵੀ ਆਲੂਦਗੀ ਹੋਵੇ ਜਾਂ ਫਿਰ ਗਾੜੀਆਂ ਤੇ ਨਿਕਲਣ ਵਾਲਾ ਧੂੰਆਂ ਤੇ ਲੇਕ ਹੈ। ਹਰ ਕਿਸਮ ਕਾ ਸ਼ੋਰ ਤੱਕ ਕੀ ਆਲੂਦਗੀ ਨੇ ਇਸ ਧਰਤੀ ਨਾ ਹਰ ਤਰਿਆ ਤੇ ਆਲੂਦਾ ਕਰਕੇ ਰੱਖਿਆ ਹੋਇਆ ਹੈ। ਮਾਹੌਲ ਕੀ ਆਲੂਦਗੀ ਨਾ ਦੇਖਤਾ ਆਮਣਾ ਇਸ ਗੱਲ ਕੇ ਪਰ ਹਮੇਸ਼ਾ ਗੌਰ ਫਿਕਰ ਕਰਨ ਕੀ ਲੋੜ ਹੈ ਕਿ ਮਾਰਾ ਤੇ ਜਿਤਨਾ ਹੋ ਸਕੇ ਹਮ ਆਪਣਾ ਮਾਹੌਲ ਨਾ ਸਾਫ਼ ਸੁਥਰਾ ਰੱਖਣ ਕੀ ਕੋਸ਼ਿਸ਼ ਕਰਾਂ। ਇਸੇ ਵਜ੍ਹਾ ਤੇ ਅੱਜ ਕੇ ਦਿਨ ਪੂਰੀ ਦੁਨੀਆ ਮਾ ਆਲਮੀ ਮਾਹੌਲਿਆਤੀ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਜੂ ਨੂੰ ਲੈ ਕੇ ਅੱਜ ਕਾ ਪ੍ਰੋਗਰਾਮ ਮਾ ਸਮੇਂ ਨਿਕਰਮ ਥਾਰੇ ਨਾਲ ਅੱਗੇ ਗੱਲ ਹੋਰ ਵੀ ਕਰਾਂਗਾ ਤਾਂ ਪ੍ਰੋਗਰਾਮ ਨੂੰ ਅੱਗੇ ਵਧਾਤਾ। ਅੱਜ ਜੁਮਾ ਕੋ ਦਿਨ ਹੈ, ਇਸ ਵਾਸਤੇ ਨਾ ਤੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਪ੍ਰੋਗਰਾਮ ਕੀ ਸ਼ੁਰੂਆਤ ਕਰਾਂਗਾ। ਆਵਾਜ਼ ਹੈ ਮੁਹੰਮਦ ਯੂਸਫ ਕੀ।

0: ਨੇ ਇਸ ਮੌਕਾ ਪਰ ਕਿਹਾ ਜੇ ਇਨ ਸਹੂਲਤਾਂ ਨਾਲ ਆਉਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਵਾਸਤੇ ਬਿਲਾ ਖਲਲ ਸਹੂਲਿਆਤ ਦੀ ਦਸਤਿਆਬੀ ਦਾ ਸ਼ਰਧਾਲੂਆਂ ਵਾਸਤੇ ਬਿਹਤਰ ਖਿਦਮਤ ਯਕੀਨੀ ਬਣ ਜਾਏਗੀ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਹੈ ਜੇ ਜੰਮੂ ਕਸ਼ਮੀਰ ਇੱਕ ਜ਼ਿੰਦਾ ਜਾਵੇਦ ਕਰਤਾਸ ਹੈ ਜਿਸ ਪਰ ਸਦੀਆਂ ਤੋਂ ਫਹਿਮ ਉਹ ਦਾਨਿਸ਼ ਇਖਤਰਾ ਫਨਕਾਰੀ ਦੇ ਦਸਤਕਾਰੀ ਨਕਸ਼ ਕੀ ਗਈ ਹੈ। ਇਸ ਮੌਕਾ ਔਰ ਵਾਦੀ ਨਾਲ ਤਾਲਕ ਰੱਖਣ ਵਾਲਾ ਮਾਰੂਫ ਫਿਲਮ ਸਾਜ਼ ਮੁਸ਼ਤਾਕ ਅਲੀ ਅਹਿਮਦ ਖਾਨ ਨੇ ਐਵਾਰਡ ਨਾਲ ਨਵਾਜਿਓ ਗਿਓ। ਆਕਾਸ਼ਵਾਣੀ ਨਿਊਜ਼ ਦੇ ਨਾਲ ਗੱਲ ਕਰਦਾ ਵਾਂ, ਉਹਨਾਂ ਨੇ ਆਪਣਾ ਤਾਸਰਾਤ ਕੋ ਇਸ ਤਰ੍ਹਾਂ ਇਜ਼ਹਾਰ ਕੀਓ।
1: ਮੈਂ ਬੜੇ ਅਦਬ ਔਰ ਬੜੇ ਹੰਬਲੀ ਇਹ ਕਹਿਣਾ ਚਾਹਤਾ ਹੂੰ ਕਿ ਖੁਸ਼ੀ ਤੋ ਹੋਤੀ ਹੈ, ਕੋਈ ਸ਼ੱਕ ਨਹੀਂ, ਲੇਕਿਨ ਸਬਸੇ ਜ਼ਿਆਦਾ ਖੁਸ਼ੀ ਇਸ ਬਾਤ ਕੀ ਹੋਤੀ ਹੈ ਕਿ ਜੋ ਮਿਹਨਤ, ਜੋ ਇੱਕ ਕੰਸਿਸਟੈਂਸੀ ਮੇਰੇ ਕਾਮ ਮੇ ਰਹੀ ਹੈ, ਲਗਾਤਾਰ ਮਿਹਨਤ ਕਰਤਾ ਰਹਾ ਹੂੰ, ਆਰਟ ਐਂਡ ਕਲਚਰ ਕੋ ਲੇਕਰ ਕੇ, ਥੀਏਟਰ, ਟੈਲੀਵਿਜ਼ਨ ਔਰ ਖਾਸ ਕਰ ਜੋ ਮੇਰਾ ਪ੍ਰੋਜੈਕਟ ਹੈ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਕਾ, ਉਸਮੇ ਜੋ ਮੇਰੀ ਮਿਹਨਤ ਔਰ ਕਾਵਿਸ਼ੇ ਰਹੀ ਹੈ, ਉਸਕੋ ਕਹੀਂ ਛੋਟੇ ਲੇਵਲ ਪੇ ਜਾਂ ਬੜੇ ਲੇਵਲ ਪੇ ਸਰਾਹਾ ਜਾਤਾ ਹੈ, ਤੋ ਮੁਝੇ ਖੁਸ਼ੀ ਜ਼ਰੂਰ ਹੋਤੀ ਹੈ। ਔਰ ਮੈਂ ਆਪਣੇ ਲੈਫਟੀਨੈਂਟ ਗਵਰਨਰ ਸਾਹਿਬ ਸ਼੍ਰੀ ਮਨੋਜ ਸਿਨਹਾ ਜੀ ਕਾ ਵੀ ਸ਼ੁਕਰਗੁਜ਼ਾਰ ਹੂੰ ਕਿ ਜਿਨ੍ਹਾਂ ਮੁਝੇ ਇਸਕੇ ਕਾਬਿਲ ਸਮਝਾ ਕੇ ਉਨਕੇ ਹਾਥੋਂ ਮੁਝੇ ਇੱਜ਼ਤ ਅਫਜ਼ਾਈ ਕੀ ਜਾਏ।
0: ਅੱਜ ਮਾਹੌਲਿਆਤ ਨਾ ਤਹਾਫਜ਼ ਦੇਣ ਬਾਰੇ ਆਲਮੀ ਤਿਆੜੋ ਹੈ। ਅੱਜ ਦਾ ਦਿਨ ਵਰ ਹੈ ਹਿਆਤਿਆਤੀ ਤਨੂ ਨਾ ਵਾਧੋ ਦੇਣ, ਆਲੂਦਗੀ ਨਾ ਘੱਟ ਕਰਨ ਵਾਸਤੇ ਦਰਕਾਰ ਲਾਜ਼ਮੀ ਇਕਦਾਮਾਂ ਨਾਲ ਉਜਾਗਰ ਕੀਓ ਜਾਏ। ਇਸ ਬਾਰੇ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਅਵੰਤੀਪੁਰਾ ਦਾ ਵਾਈਸ ਚਾਂਸਲਰ ਪ੍ਰੋਫੈਸਰ ਸ਼ਕੀਲ ਅਹਿਮਦ ਰੋਮਸ਼ੂ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਦੱਸਿਓ।
2: ਕਲਾਈਮੇਟ ਚੇਂਜ ਇੱਕ ਗਲੋਬਲ ਫਿਨੋਮੀਨਾ ਹੈ, ਹਮ ਕਹਿੰਗੇ ਕਿ ਕਸ਼ਮੀਰ ਮੇਂ ਤਾਂ ਹਮਾਰੀ ਇੰਡਸਟਰੀਜ਼ ਹੀ ਨਹੀਂ ਹੈ, ਤੋ ਫਿਰ ਕਲਾਈਮੇਟ ਚੇਂਜ ਕਿਉਂ ਹੈ? ਕਿਉਂਕਿ ਹਮ ਜਬ ਕਹਤੇ ਹੈ ਕਿ ਵੈਸਟਰਨ ਡਿਸਟਰਬੈਂਸਿਸ ਸੇ ਹਮੇਂ ਰੇਨਫਾਲ ਆਤਾ ਹੈ, ਸਨੋ ਆਤਾ ਹੈ, ਤੋ ਵੋ ਤੋ ਵੈਸਟ ਸੇ ਹੀ ਆਤਾ ਹੈ, ਇਸ ਲਈ ਯੇ ਪੋਲਿਊਟੈਂਟ ਸੇ ਗ੍ਰੀਨ ਹਾਊਸ ਗੈਸਿਸ ਯੇ ਸਾਰਾ ਜੋ ਹੈ, ਯੂ ਨੋ, ਇਟ ਸਰਕੂਲੇਟਸ ਆਲ ਓਵਰ ਦਾ ਵਰਲਡ, ਤੋ ਇਸ ਲਈ ਹਮ ਕਸ਼ਮੀਰ ਮੇਂ ਤੋ ਹਮ ਉਤਨਾ ਰਿਸਪਾਂਸਿਬਲ ਨਹੀਂ ਹੈ ਕਲਾਈਮੇਟ ਚੇਂਜ ਕੇ, ਬਟ ਜੈਸੇ ਮੈਂ ਹਮੇਸ਼ਾ ਕਹਤਾ ਹੂੰ, ਵੀ ਫੇਸ ਦਾ ਮੈਕਸਿਮਮ ਇੰਪੈਕਟ ਆਫ ਦਾ ਕਲਾਈਮੇਟ ਚੇਂਜ, ਤੋ ਮੁਝੇ ਲਗਤਾ ਹੈ ਕਿ ਜੋ ਮੈਂ ਕਹਿ ਰਹਾ ਹੂੰ ਕਿ ਐਕਸ਼ਨ ਪਲਾਨਸ ਪਰ ਹਮੇਂ ਰਿਸੋਰਸਿਸ ਇਨਵੈਸਟ ਕਰਨੇ ਹੈ। ਕਲਾਈਮੇਟ ਚੇਂਜ ਕੋ ਹਮ ਰੋਕ ਨਹੀਂ ਪਾਏਂਗੇ, ਲੇਕਿਨ ਹਮ ਆਪਣੇ ਆਪ ਕੋ ਰੇਜ਼ਿਲੀਐਂਟ ਬਣਾ ਸਕਤੇ ਹੈ, ਤਾਂ ਕਿ ਜਬ ਜਬ ਯੇ ਯੂ ਨੋ ਕਲਾਈਮੇਟ ਐਕਸਟ੍ਰੀਮਸ ਆਏਂਗੇ, ਜਬ ਜਬ ਯੇ ਕਲਾਈਮੇਟ ਡਿਸਾਸਟਰਸ ਆਏਂਗੇ, ਤੋ ਉਸਕਾ ਹਮ ਪਰ ਅਸਰ ਕਮ ਪੜੇਗਾ।
0: وزیر اعلیٰ عمر عبداللہ نے سماج کا ہر ایک طبقہ پر زور دیتو ہے جی وہ جموں کشمیر میں ماحولیاتی نظام نہ بادو دین، نیز عیدگاہ سبزہ اور حیاتیاتی تنون نہ آن والی نسلوں واسطے محفوظ رکھن میں اپنا کلیدی رول ادا کریں۔ سینٹرل سیریکلچر ریسرچ اینڈ ٹریننگ انسٹیٹیوٹ پمپور کی طرفوں این آئی ایف ٹی بڈگام میں ماحولیات کا عالمی تیاڑا بارے سائل سائنٹسٹ میٹ 2026 کو انعقاد کیا گیا۔ اس موقع پر اُت شجرکاری مہم بھی شروع کی گئی۔ چیف سیکرٹری اٹل ڈلو نے زرعی سیکٹر نہ ترقی کی نوی منزلوں تو ہمکنار کران واسطے کسانوں کا حق میں زرعی قرضہ سکیم کی موثر عمل آوری پر زور دیتو۔ وہ آج سری نگر میں ایک میٹنگ کے دوران ان سکیموں کی پیش رفت کو جائزہ لے رہا تھا۔ چیف سیکرٹری نے گرائی معاشیت کا مزید بادہ واسطے فارمر پروڈیوسر آرگنائزیشنز ایف پی او ایس کا رول نہ اجاگر کرتا ہوں ان اداروں نہ مالی طور مزید پائیدار بنانے کی ہدایت دیتی۔ اٹل ڈلو نے زرعی قرضہ کی فراہمی کا تعلق نال مقرر کیا گیا ہدفوں نہ حاصل کرنے کی افسرانہ تلقین کی۔ پی ڈی پی صدر تے سابق وزیر اعلیٰ محبوبہ مفتی نے کہا جے ایمز اونتی پورا میں طبی شعبہ میں معیاری مرکز بننے کی کافی گنجائش موجود ہے۔ ایمز کا دورہ کے دوران انہوں نے کہا جے اس ادارہ کی شکل میں پی ڈی پی کا بانی تے جموں کشمیر کا سابق وزیر اعلیٰ مرحوم مفتی محمد سعید کو خواب شرمندہ تعبیر ہو رہی ہے۔ اس کے نال یہ خبرنامو مک گیو۔ اگلو خبرنامو 6:05 پر آکاشوانی تو کشمیری میں نشر وے گو۔ دیو اجازت، رب رکھو۔
3: نمسکار، آکاشوانی سماچار کے ساتھ میں مکیش کمار۔ پر प्रधानमंत्री नरेंद्र मोदी ने आज गुजरात के सूरत में सड़क, बिजली और औद्योगिक क्षेत्र से जुड़ी 18,000